ਦੀਦੀ ਮੈਂ ਤਾਂ ਰੋਂਦੀ ਜੱਗ ਕੂ ਰਵੇਂਦੀ ਬੀਬੀ ਆਦੀ ਅੰਮਾ ਦਾ ਜਾਇਆ ਜੇ ਮੈਂ ਕਹਿਦੀ ਸੀ ਕਿ ਸ਼ਾਮ ਤੂੰ ਨਵੇਂਦੀ ਤਮਾਮ ਉਮਰ ਤੁਹਾਡੀ ਕਬਲਤੇ ਵਾਲਾਂ ਨਾਲ ਬਹਾਰ ਹੀ ਡੈਂਦੀ ਆ ਤੇ ਹੰਝਵਾਂ ਦੇ ਛਣਕਾਰ ਕਰੇਂਦੀ ਲਾਸ਼ ਵਿੱਚੋਂ ਆਵਾਜ਼ ਅੰਮਾ ਦੀ ਜਾਈ ਜੋ ਕੋ ਪੁੱਛੇ ਹਾ ਤੂੰ ਕੌਣ ਏ ਤੇ ਵੱਲ ਕਿਆ ਡੱਸੇ ਹਾਓ ਬੀਬੀ ਫਰਮੈਂਦੀ ਏ ਮੈਂ ਤਾਂ ਸਾਫ਼ ਅੱਖਾਂ ਹਾਂ ਮੈਂ ਪੇਸ਼ ਕਰਨਾ ਜੀ ਮੈਂ ਬੀਬੀ ਨੇ ਆਪਣਾ ਤਾਰਫ਼ ਪੇਸ਼ ਕੀਤਾ ਏ ਹੋ

ਆਓ ਵੀ ਮੁਸਲਮਾਨੋ, ਕਾਸਮ ਦੇ ਸਿਹਰੇ ਲੁਟੀਜ ਗਏ, ਅਕਬਰ ਦੀ ਜਵਾਨੀ ਲੁਟੀਜ ਗਈ ਏ, ਅਬਾਸ ਦੇ ਬਾਜ਼ੂ ਕਪੀਜ ਗਏ, ਇਮਾਮ ਮਜ਼ਲੂਮ ਜਨਾਬ ਹੁਸੈਨ, ਹੁਸੈਨ ਕੋ ਰੋਵਣ ਵਾਲਿਓ, ਮੁਹੰਮਦ ਦਾ ਕਲਮਾ ਪੜਨ ਵਾਲਿਓ, ਲਾ ਇਲਾ ਇਲਾਹ ਆਖਣ ਵਾਲਿਓ, ਜਨਾਬ ਜ਼ਹਰਾ ਕੋ ਪੁਰਸਾ ਦੇਵਣ ਵਾਲਿਓ, ਊਹਾ ਹੁਸੈਨ ਜਿਹਦੇ ਮੁਤਲਕ ਮੁਹੰਮਦ ਨੇ ਫਰਮਾਇਆ ਹਾ, ਅਲ ਹੁਸੈਨ ਮਿੰਨੀ ਵਾ ਅਨਾ ਮਿਨ ਅਲ ਹੁਸੈਨ, ਹੁਸੈਨ ਮੈਂ ਸੇ ਮੈਂ ਹੂੰ, ਹੁਸੈਨ ਮੁਝਸੇ ਹੈ, ਊਹਾ ਹੁਸੈਨ ਜਿਹਦੇ ਨਾਸ ਚਿੰਦਾ ਰਹੇ ਮੁਹੰਮਦ, ਅੱਜ ਮੈਦਾਨ ਕਰਬਲਾ ਦੀ ਤਨਹਾ ਖੜੋਤਾ ਆਵਾਜ਼ ਦਿੰਦਾ ਹੈ, ਹਾਏ ਕੋਈ ਮੈਂ ਮਜ਼ਲੂਮ ਦੀ ਮਦਦ ਕਰਨ ਵਾਲਾ ਹੋ, ਤਰੇ ਵਾਰੀ ਆਵਾਜ਼ ਕੀਤੀ ਹੈ ਸੈਯਦ ਨੇ, ਕੋਈ ਜਵਾਬ ਨਹੀਂ ਆਇਆ, ਕਈ ਮੁਸਲਮਾਨ ਨੇ ਜਵਾਬ ਨਹੀਂ ਦਿੱਤਾ, ਮਗਰ ਪਿਓ ਧੀਆਂ ਦੀ ਬੜੀ ਮੁਹੱਬਤ ਹੁੰਦੀ ਏ, ਉਹ ਚਾਰ ਸਾਲ ਦੀ ਮਾਸੂਮ ਬੱਚੀ ਜਨਾਬ ਹੁਸੈਨ ਪਾਕ ਦੀ ਨੇ ਖੈਮ ਦੇ ਵਿੱਚ ਆਪਣੇ ਬਾਬੇ ਹੁਸੈਨ ਦੀ ਆਵਾਜ਼ ਸੁਣੀਏ, ਬੀਬੀ ਬਰਦਾਸ਼ਤ ਨਹੀਂ ਕਰ ਸਕੀ, ਬੀਬੀ ਦੌੜੀਏ ਮੈਦਾਨ ਕਰਬਲਾ ਦੇ ਪਾਸੇ, ਘੋੜਿਆਂ ਵਿੱਚੋਂ ਲੰਘਦੀ ਹੋਈ ਸ਼ਾਮਿਆਂ ਦੀਆਂ ਫੌਜਾਂ ਵਿੱਚੋਂ ਗੁਜ਼ਰ ਕਰੇਂਦੀ, ਕਰਬਲਾ ਦੀ ਧਰਤੀ ਰੇਤ ਤੇ ਦੌੜਦੀ ਹੋਈ ਬੀਬੀ ਆਈ ਆਪਣੇ ਬਾਬੇ ਦੇ ਕੋਲ, ਊ ਪਾਸੇ ਜਨਾਬ ਹੁਸੈਨ ਅਲੈਹ ਸਲਾਮ ਨੇ ਤਲਵਾਰ ਜ਼ਮੀਨ ਚ ਗੱਡੀ ਏ, ਕਬਜ਼ਾ ਤਲਵਾਰ ਤੇ ਮੱਥਾ ਰੱਖਿਆ, ਉਹ ਪਾਰਗਾਹ ਇਲਾਹੀ ਦੇ ਚ ਪੇਸ਼ ਹੈ, ਯਾਦ ਕਰੇਂ ਦੇ ਪਰਵਰਦਿਗਾਰ ਆਲਮ ਕੋ, ਇੱਕ ਪਾਸੇ ਆ ਕੇ ਬੀਬੀ ਖੜ ਗਈ ਏ, ਬੀਬੀ ਆਦੀ ਅਸਲਾਮ ਅਲੈਕਾ ਯਬਨ ਰਸੂਲੁਲਾਹ, ਸੈਯਦ ਨੇ ਕੋਈ ਆਵਾਜ਼ ਨਹੀਂ ਦਿੱਤੀ, ਵਾਲ ਬੀਬੀ ਬਾਏ ਪਾਸੇ ਆਈਏ, ਬੀਬੀ ਆਦੀ ਅਸਲਾਮ ਅਲੈਕਾ ਮੈਂ ਮਜ਼ਲੂਮ ਦਾ ਬਾਬਾ, ਸੈਯਦ ਨੇ ਪੁੱਛਿਆ ਕੌਣ ਜਿਹੜਾ ਈ ਵਕਤ ਮੈਂ ਕੋ ਸਲਾਮ ਪਿਆ ਕਰੇਂ ਦੇ, ਬੀਬੀ ਆਦੀ ਓ ਬਾਬਾ ਮੈਂ ਸਕੀਨਾ, ਅੱਜ ਤੂੰ ਮੈਂ ਕੋ ਸੁਝਾਣਦਾ ਨਹੀਂ, ਜਿਵੇਂ ਬੀਬੀ ਨੇ ਆਪਣਾ ਤਾਰਫ ਪੇਸ਼ ਕੀਤਾ, ਮੈਂ ਅਰਜ਼ ਕਰੇਂਦਾ ਬੀਬੀ ਆਦੀ ਏ ਲਾ ਗਏ

ਦਿਕਾਨੀ ਵਾਲੀ ਤੋਂ ਜਾਨਾਂ ਦੇ ਜਿਹੜੇ ਬੰਦ ਉਹਨਾਂ ਦੇ ਪਾਣੀ ਇਬਰਾਹੀਮ ਖਲੀਲ ਦੀ ਓ

ਸ਼ਾਮ ਨੂੰ ਸ਼ਾਮ ਦੇ ਵੇਲੇ ਮਿਲੀਆਂ ਸ਼ਾਮ ਨੂੰ ਬਾਂਗਾਂ ਪੜਦੇ ਪਏ ਕੁਰਾਨ ਨੂੰ ਜਾਂਦੇ ਸੀਸ ਦੇ ਉੱਤੇ ਸੰਗਾਂ ਲਾਸ਼ਾਂ ਤੂੰ ਨੂੰ ਰੁਸਤੇ ਹੋਏ ਜੰਨਤ ਦੇ ਵਿੱਚ ਤੰਗ ਉਹ ਮੁਸਲਿਮ ਯਾਦ ਹੁਸੈਨੀ ਹੈ।

ਨੂੰ ਸ਼ਾਮ ਦੇ ਵੇਲੇ ਮਿਲੀਆਂ ਸ਼ਾਮ ਨੂੰ ਬਾਂਗਾਂ ਪੜਦੇ ਪਏ ਕੁਰਾਨ ਨੂੰ ਜਾਂਦੇ ਸੀਸ ਨੇ ਉੱਤੇ ਸਾਂਗਾਂ ਲਾਸ਼ਾਂ ਤੂੰ ਨੂੰ ਰੁਸਤੇ ਹੋਏ ਜਨ

ਮਰੀਜ਼ਾਂ ਨੇ ਫਰਮਾਇਸ਼ ਕੀਤੀ ਹੈ ਮੈਂ ਹਜ਼ੂਰ ਦੀ ਖਿਦਮਤ ਵਿੱਚ ਪੇਸ਼ ਕਰਾਂ ਪਹਿਲਾ ਬੰਦ ਜਿਹੜਾ ਮੈਂ ਆਪ ਦੀ ਖਿਦਮਤ ਵਿੱਚ ਪੇਸ਼ ਕਰ ਰਿਹਾ ਉਹ ਮਕਾਮ ਦਾ ਹੈ ਜਿਹੜੇ ਲਈ ਤਮਾਮ ਯਾਰੋ ਅਨਸਾਰ ਮਜ਼ਲੂਮ ਕਰਬਲਾ ਦੇ ਸ਼ਹੀਦ ਥੀ ਗਏ ਹੁਸੈਨ ਅਲੈਹਿ ਸਲਾਮ ਨੇ ਆਪਣੀ ਕੁਰਬਾਨੀ ਦੇ ਦਿੱਤੀ ਹੈ ਤਮਾਮ ਜ਼ਾਲਿਮ ਪਿੱਛੇ ਰਹਿ ਗਏ ਇਮਾਮ ਜ਼ੈਨੁਲ ਆਬਦੀਨ ਮਰਦਾਂ ਚ ਵਾਹਿਦ ਬਾਕੀ ਬਚੇ ਸ਼ਿਮਰ ਕਮੀਨੇ ਦੇ ਫੌਜੀ ਆਏ ਖੇਮੇ ਕੋ ਭਾਲ ਲਾਉਣੀ ਸ਼ੁਰੂ ਕਰ ਦਿੱਤੀ ਹੈ ਇਹ ਖੇਮੇ ਕੋ ਭਾਲ ਲੱਗੀ ਹੈ ਦੀਦੀ ਆਪਣੇ ਨਿੱਕੇ ਨਿੱਕੇ ਬਾਲਾਂ ਕੋ ਖਿੰਨ ਕੇ ਬੜੇ ਖੇਮੇ ਚ ਗਈ ਹਨ ਬਲ ਬੜੇ ਖੇਮੇ ਕੋ ਭਾਲ ਲੱਗੀ ਹੈ ਦੀਦੀ ਬਲ ਬੜੇ ਖੇਮੇ ਚ ਗਈ ਹਨ ਜਨਾਬ ਜ਼ੈਨਬ ਨੇ ਆਪਣੇ ਭਤਰੀਜੇ ਇਮਾਮ ਜ਼ੈਨੁਲ ਆਬਦੀਨ ਕੋ ਜਿਹੜੇ ਬਿਮਾਰ ਹਨ ਸਹਾਰਾ ਦਿੱਤਾ ਹੋਏ ਆਖਰੀ ਖੇਮੇ ਚ ਆਏ ਹਨ ਖੇਮੇ ਕੋ ਭਾਲ ਲੱਗੀ ਹੈ ਉਹ ਪਾਸੇ ਸ਼ਿਮਰ ਕੋ ਪਤਾ ਲੱਗੇ ਜੋ ਅਹਿਲ ਬੈਤ ਦੇ ਖੇਮੇ ਕੋ ਭਾਲ ਲੱਗੀ ਹੈ ਉਹ ਤਤਹੀਰ ਦੀਆਂ ਮਾਲਕਾਂ ਦੀਆਂ ਚਾਦਰਾਂ ਖਸ ਗਈਆਂ ਸ਼ਿਮਰ ਚਾਦਰਾਂ ਖਿੰਨ ਕੇ ਆਏ ਜਿਵੇਂ ਉਹ ਚਾਦਰ ਦਿੱਤੀ ਹੈ ਜਨਾਬ ਜ਼ੈਨਬ ਕੋ ਉਹ ਤਤਹੀਰ ਦੀ ਮਾਲਕ ਕੋ ਰਸੂਲ ਦੀ ਬਛੜੀ ਕੋ ਅਲੀ ਦੀ ਜਾਇ ਕੋ ਉਹ ਮੈਂ ਪੇਸ਼ ਕਰਨਾ ਕਿਵੇਂ ਚਾਦਰਾਂ ਦਿੱਤੀਆਂ ਕਿਵੇਂ ਪਰਦਾ ਦਿੱਤਾ ਹੈ ਉਹ

ਡਰ ਜਾਓ। ਆਓ ਬੇ ਮੁਸਲਮਾਨੋ, ਮੈਂ ਇੱਕ ਵਿਆਹਬੰਦ ਪੇਸ਼ ਕਰਨਾ। ਤੁਸਾਂ ਕੁਰਬਾਨੀ ਸੁਣੀਏ ਜਨਾਬ ਹੁਸੈਨ ਅਲੈਹ ਸਲਾਮ ਦੀ, ਤੁਸਾਂ ਕੁਰਬਾਨੀ ਸੁਣੀਏ ਜਨਾਬ ਇਸਮਾਇਲ ਦੀ। ਆਓ ਮੈਂ ਇੱਕ ਬੀਬੀ ਦੀ ਕੁਰਬਾਨੀ ਪੇਸ਼ ਕਰਨਾ, ਕਿਵੇਂ ਸਈਦ ਨੇ ਕੁਰਬਾਨੀ ਦਿੱਤੀ ਹੈ, ਕਿਵੇਂ ਜਨਾਬ ਹੁਸੈਨ ਆਪਣੇ ਬਿਰਾਦ

ਤਮਾਮ ਉਮਰ ਤੁਹਾਡੀ ਕਬਲਤੇ ਵਾਲਾਂ ਨਾਲ ਬਹਾਰ ਹੀ ਰਹਿੰਦੀ ਹੈ ਤੇ ਹੰਝੂਆਂ ਦੇ ਛਣਕਾਰ ਕਰੇਂਦੀ ਲਾਸ਼ ਵਿੱਚੋਂ ਆਵਾਜ਼ ਦੀ ਅੰਮਾ ਦੀ ਜਾਈ ਜੋ ਪੁੱਛੇ ਹਾ ਤੂੰ ਕੌਣ ਏ ਤੇ ਵੱਲ ਕਿਆ ਦੱਸੇ ਹਾਓ ਬੀਬੀ ਫਰਮੈਂਦੀ ਏ ਮੈਂ ਤਾਂ ਸਾਫ਼ ਆਖਾਂ ਹਾਂ ਮੈਂ ਪੇਸ਼ ਕਰਨਾ ਜੀ ਮੈਂ ਬੀਬੀ ਨੇ ਆਪਣਾ ਤਾਰਫ਼ ਪੇਸ਼ ਕੀਤਾ ਏ ਹੋ

ਆਓ ਬੇ ਮੁਸਲਮਾਨੋ, ਕਾਸਮ ਦੇ ਸਿਹਰੇ ਲੁਟੀਜ ਗਏ, ਅਕਬਰ ਦੀ ਜਵਾਨੀ ਲੁਟੀਜ ਗਈ ਏ, ਅਬਾਸ ਦੇ ਬਾਜ਼ੂ ਕਪੀਜ ਗਏ, ਇਮਾਮ ਮਜ਼ਲੂਮ ਜਨਾਬ ਹੁਸੈਨ, ਹੁਸੈਨ ਕੋ ਰੋਵਣ ਵਾਲਿਓ, ਮੁਹੰਮਦ ਦਾ ਕਲਮਾ ਪੜਨ ਵਾਲਿਓ, ਲਾ ਇਲਾਹ ਇਲੱਲਾ ਆਖਣ ਵਾਲਿਓ, ਜਨਾਬ ਜ਼ਹਰਾ ਕੋ ਪੁਰਸਾ ਡੇਵਣ ਵਾਲਿਓ, ਉਹ ਹੁਸੈਨ ਜਿਹਦੇ ਮੁਤਲਕ ਮੁਹੰਮਦ ਨੇ ਫਰਮਾਇਆ ਹਾ।

ਹੋਵੇ ਮੁਸਲਮਾਨੋ ਹੁਸੈਨ ਅਲ ਇਸਲਾਮ ਨੇ ਕੁਰਬਾਨੀ ਦੇ ਦਿੱਤੀ ਏ ਤਮਾਮ ਮਰਦ ਕੁਰਬਾਨ ਸੀ ਗਏ ਮੈਦਾਨ ਕਰਬਲਾ ਦੇ ਵਿੱਚ ਖਿਆਮ ਅਲ ਬੈਤ ਨੂੰ ਭਾਲ ਲੱਗ ਗਈ ਏ ਬੀਬੀਆਂ ਕਹਿਦੀ ਸੀ ਕਿ ਮੈਦਾਨ ਕਰਬਲਾ ਦੇ ਵਿੱਚ ਆ ਗਏ ਨੇ ਬੀਬੀ ਪਾਕ ਨੇ ਆਪਣੇ ਵਿਆਹ ਦੀ ਲਾਸ਼ ਤੋਂ ਅਲਵਿਦਾ ਕੀਤਾ ਏ ਆਈਏ ਮੈਦਾਨ ਕਰਬਲਾ ਦੇ ਵਿੱਚ ਸਿਰ ਤੇ ਚਾਦਰ ਕੋਈ ਨੀ ਹੱਥਾਂ ਕੋ ਰੱਸੀਆਂ ਬੱਧੀਆਂ ਨੇ ਸਿੱਖ ਬੀਬੀ ਕੋ ਡਿੱਠਾ ਏ ਊਹਾ ਸਿੱਜੇ ਇੱਕ ਦਿਹਾੜੇ ਬੀਬੀ ਮਦੀਨੇ ਪਾਕ ਕੁਰਾਨ ਪੜ੍ਹਦੀ ਆਈ ਸਿਰ ਤੋਂ ਪੱਲੂ ਝੜ ਪਿਆ ਸਿੱਜ ਹਯਾ ਕੋ ਨੂੰ ਗੁੰਮ ਥੀ ਗਿਆ ਅੱਜ ਊਹਾ ਸਿੱਜੇ ਬੀਬੀ ਕੋ ਡਿੱਠਾ ਬੇ ਪਰਦਾ ਮੁਸਲਮਾਨ ਬੀਬੀ ਦੀ ਸ਼ਾਨ ਕੋ ਨੀ ਜਾਣਦੇ ਮੁਸਲਮਾਨ ਬੀਬੀ ਦੇ ਪਰਦੇ ਕੋ ਨੀ ਸੁਝਾਣਦੇ ਮਗਰ ਸਿੱਜ ਤਾਂ ਜਾਣਦਾ ਬੀਬੀ ਕੋ ਸਿੱਜ ਹਯਾ ਕੋ ਨੂੰ ਗੁੰਮ ਥੀ ਗਏ ਬੀਬੀ ਸਿੱਜ ਦੇ ਪਾਸੇ ਮੁਖਾਤਬ ਥੀ ਕੇ ਫਰਮੈਂਦੀ

ਹਰ ਤੂੰ ਹੋ ਜੋ ਪਿਓ ਗਰੀਬ ਦਸਾਇਆ। ਆਓ ਬੇ ਮੁਸਲਮਾਨੋ, ਭੈਣ ਦੀ ਹਾਲਤ ਦੇਖ ਕੇ ਦੋਵੇਂ ਸ਼ਹਿਜ਼ਾਦੇ ਮਸਜਿਦ ਦੇ ਪਾਸੇ ਦੌੜ ਪੈਣ ਅਤੇ ਦੁਖੀ ਬੀਬੀ ਜ਼ੈਨਬ ਆਲੀਆ ਨੇ ਸਰ ਵਿੱਚ ਖਾਕ ਚਰਵਾਈਏ ਮਸਜਿਦ ਦੇ ਪਾਸੇ ਮੂੰਹ ਚੱਕ ਕੀਤੇ।

ਭਰ ਜਾਓਈ। ਆਓ ਬੇ ਮੁਸਲਮਾਨੋ, ਮੈਂ ਇੱਕ ਵਿਆਹਬੰਦ ਪੇਸ਼ ਕਰਨਾ। ਤੁਸਾਂ ਕੁਰਬਾਨੀ ਸੁਣੀਏ ਜਨਾਬ ਹੁਸੈਨ ਅਲੈਹਿ ਸਲਾਮ ਦੀ, ਤੁਸਾਂ ਕੁਰਬਾਨੀ ਸੁਣੀਏ ਜਨਾਬ ਇਸਮਾਇਲ ਦੀ। ਆਓ ਮੈਂ ਇੱਕ ਬੀਬੀ ਦੀ ਕੁਰਬਾਨੀ ਪੇਸ਼ ਕਰਨਾ, ਕਿਵੇਂ ਸਈਦ ਨੇ ਕੁਰਬਾਨੀ ਦਿੱਤੀ ਹੈ, ਕਿਵੇਂ ਜਨਾਬ ਹੁਸੈਨ ਆਪਣੇ ਬਿਰਾ

ਅਦੀ ਅੰਮਾ ਦਾ ਜਾਇਆ ਜੇ ਮੱਕਾ ਦੀ ਥੀ ਕੇ ਸ਼ਾਂ ਤੂੰ ਨਾ ਬਹਿੰਦੀ ਤਮਾਮ ਉਮਰ ਤੁਹਾਡੀ ਕਬਲਤੇ ਵਾਲਾਂ ਨਾਲ ਬਹਾਰ ਹੀ ਡੈਂਦੀ ਤੇ ਹੰਝਵਾਂ ਦੇ ਛਣਕਾਰ ਕਰੇਂਦੀ ਲਾਸ਼ ਵਿੱਚੋਂ ਆਵਾਜ਼ ਅੰਮਾ ਦੀ ਜਾਈ ਜੋ ਕੋ ਪੁੱਛੇ ਹਾ ਤੂੰ ਕੌਣ ਏ ਤੇ ਵੱਲ ਕਿਆ ਡੱਸੇ ਹਾਓ ਬੀਬੀ ਫਰਮੈਂਦੀ ਏ ਮੈਂ ਤਾਂ ਸਾਫ਼ ਅੱਖਾਂ ਹਾਂ ਮੈਂ ਪੇਸ਼ ਕਰਨਾ ਜੀ ਮੈਂ ਬੀਬੀ ਨੇ ਆਪਣਾ ਤਾਰਫ ਪੇਸ਼ ਕੀਤਾ ਏ ਹੋ

ਆਓ ਬੇ ਮੁਸਲਮਾਨੋ, ਕਾਸਮ ਦੇ ਸਿਹਰੇ ਲੁਟੀਜ ਗਏ, ਅਕਬਰ ਦੀ ਜਵਾਨੀ ਲੁਟੀਜ ਗਈ ਏ, ਅਬਾਸ ਦੇ ਬਾਜ਼ੂ ਕਪੀਜ ਗਏ, ਇਮਾਮ ਮਜ਼ਲੂਮ ਜਨਾਬ ਹੁਸੈਨ, ਹੁਸੈਨ ਕੋ ਰੋਵਣ ਵਾਲਿਓ, ਮੁਹੰਮਦ ਦਾ ਕਲਮਾ ਪੜਨ ਵਾਲਿਓ, ਲਾ ਇਲਾਹ ਇਲੱਲਾ ਆਖਣ ਵਾਲਿਓ, ਜਨਾਬ ਜ਼ਹਰਾ ਕੋ ਪੁਰਸਾ ਦੇਵਣ ਵਾਲਿਓ, ਉਹ ਹੁਸੈਨ ਜਿਹਦੇ ਮੁਤਲਕ ਮੁਹੰਮਦ ਨੇ ਫਰਮਾਇਆ।

ਜਿਹ ਦੇ ਨਾਲ ਸਿੰਦਾ ਰੇ ਮੁਹੰਮਦ ਅੱਜ ਮੈਦਾਨ ਕਰਬਲਾ ਦੀ ਤਨਹਾ ਖੜੋਤਾ ਆਵਾਜ਼ ਦਿੰਦਾ ਹੈ, ਹਾਏ ਕੋਈ ਮੈਂ ਮਜ਼ਲੂਮ ਦੀ ਮਦਦ ਕਰਨ ਵਾਲਾ ਹੋ। ਤਰੇ ਵਾਰੀ ਆਵਾਜ਼ ਕੀਤੀ ਹੈ ਸੈਯਦ ਨੇ, ਕੋਈ ਜਵਾਬ ਨਹੀਂ ਆਇਆ। ਕਹੇ ਮੁਸਲਮਾਨ ਨੇ ਜਵਾਬ ਨਹੀਂ ਦਿੱਤਾ, ਮਗਰ ਪਿਓ ਧੀਆਂ ਦੀ ਬੜੀ ਮੁਹੱਬਤ ਹੁੰਦੀ ਏ। ਉਹ 4 ਸਾਲ ਦੀ ਮਾਸੂਮ ਬੱਚੀ ਜਨਾਬ ਹੁਸੈਨ ਪਾਕ ਦੀ ਨੇ ਖੈਮ ਦੇ ਵਿੱਚ ਆਪਣੇ ਬਾਬੇ ਹੁਸੈਨ ਦੀ ਆਵਾਜ਼ ਸੁਣੀਏ, ਬੀਬੀ ਬਰਦਾਸ਼ਤ ਨਹੀਂ ਕਰ ਸਕੀ। ਬੀਬੀ ਦੌੜੀਏ ਮੈਦਾਨ ਕਰਬਲਾ ਦੇ ਪਾਸੇ, ਘੋੜਿਆਂ ਵਿੱਚੋਂ ਲੰਘਦੀ ਹੋਈ ਸ਼ਾਮਿਆਂ ਦੀਆਂ ਫੌਜਾਂ ਵਿੱਚੋਂ ਗੁਜ਼ਰ ਕਰੇਂਦੀ, ਕਰਬਲਾ ਦੀ ਧਰਤੀ ਰੇਤ ਤੇ ਦੌੜਦੀ ਹੋਈ ਬੀਬੀ ਆਈ ਆਪਣੇ ਬਾਬੇ ਦੇ ਕੋਲ। ਉਹ ਪਾਸੇ ਜਨਾਬ ਹੁਸੈਨ ਅਲੈਹ ਸਲਾਮ ਨੇ ਤਲਵਾਰ ਜ਼ਮੀਨ ਵਿੱਚ ਗੱਡੀ ਏ, ਕਬਜ਼ਾ ਤਲਵਾਰ ਤੇ ਮੱਥਾ ਰੱਖਿਆ। ਉਹ ਪਾਰਗਾਹ ਇਲਾਹੀ ਦੇ ਪੇਸ਼ ਹੈ, ਯਾਦ ਕਰੇਂਦੇ ਪਰਵਰਦਿਗਾਰ ਆਲਮ ਕੋ। ਇੱਕ ਪਾਸੇ ਆ ਕੇ ਬੀਬੀ ਖੜ ਗਈ ਏ, ਬੀਬੀ ਆਦੀ ਅਸਲਾਮ ਅਲੈਕਾ ਯਬਨ ਰਸੂਲੁਲਾ। ਸੈਯਦ ਨੇ ਕੋਈ ਆਵਾਜ਼ ਨਹੀਂ ਦਿੱਤੀ, ਵਾਲ ਬੀਬੀ ਬਾਏ ਪਾਸੇ ਆਈਏ, ਬੀਬੀ ਆਦੀ ਅਸਲਾਮ ਅਲੈਕਾ ਮੈਂ ਮਜ਼ਲੂਮ ਦਾ ਬਾਬਾ। ਸੈਯਦ ਨੇ ਪੁੱਛਿਆ ਕੌਣ ਜਿਹੜਾ ਈ ਵਕਤ ਮੈਂ ਕੋ ਸਲਾਮ ਪਿਆ ਕਰੇਂਦੇ। ਬੀਬੀ ਆਦੀ ਓ ਬਾਬਾ ਮੈਂ ਸਕੀਨਾ, ਅੱਜ ਤੂੰ ਮੈਂ ਕੁਛ ਸੁਝਾਣਦਾ ਨਹੀਂ। ਜਿਵੇਂ ਬੀਬੀ ਨੇ ਆਪਣਾ ਤਾਰਫ ਪੇਸ਼ ਕੀਤਾ, ਮੈਂ ਅਰਜ਼ ਕਰੇਂਦਾ ਬੀਬੀ ਆਦੀ ਏ ਲਾ ਗਏ